ਹਸਲਾ ਸਰਵਰ ਨੀ ਛੱਡੀਏ ਹਸਲਾ ਸਰਵਰ ਨੀ ਛੱਡੀਏ ਇਥੇ ਜਲੇ ਕੜੂ ਅਰੇ ਛੀਲ ਰੇ ਛੀਲ।